0: ਸੰਦੇ ਮਹੇ ਦੋਰ ਗੰਗੇ ਕਲ ਨਹੀਂ ਨਹਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਲੋਤਰਾਈਏ ਪੇਰਲੀਕਰਨ NLB ਮੇਗਾ ਪਾਵਰ ਤੇਵੰਤ ਮੇਗਾ ਸੁਪਰੀ ਟੈਗਟ ਅਮਤਰਵ ਰੁਪਿਆਲ ਕੋਟੀਏਕ ਪਾਵਰ ਸੁਪਰੀ ਟੈਗ ਸਹ ਗ੍ਰੈਂਡ ਸੁਪਰੀ ਟੈਗਟ ਸੁਪਰੀ ਰਿਮੋਟ ਰਤਿਆ NLB ਮੇਗਾ ਪਾਵਰ ਕੋਬਤ ਅਦਮ ਮਿਲਦੀ ਕੰਨ
3: ඔබේ කෝටිපති සිහිනය අද සැබෑ වෙයිද රාත්‍රී 10ට ලක්හඬ අහන්න ජාතික ලොතරැයි මණ්ඩලයේ සියලුම ටිකට් පත්වල ජයග්‍රාහී ප්‍රතිඵල අද රාත්‍රියේම ඔබට කියන එකම රේඩියෝව ලක්හඬ